ਨੀ ਪੂਰੀ ਮਸ਼ੀਨ ਨਵਨ ਹਰੀ ਵਦੋ ਮਰਾਂ ਅਸ਼ਦਾ ਪੂਰੀ ਮਸ਼ੀ ਬੁਸ਼ੀਨ ਨਵ ਖੁਜਿਲ ਛੇ ਥੋਣੇ ਲੈ ਨ ਸੁੰਗ ਮੋਈ ਸ਼ੌਬ ਨੰ ਨ ਸੁੰਗ ਮੋਈ ਥਾਂਗ ਮਾ ਪਾਇਰੇ ਨਗ ਪੂਰੀ ਮਸਾਦ ਨੰ ਨ ਯਾਲ ਬ ਸੁੰਗ ਮੋਈ ਤਾਮ ਪਾਇਰੇ ਗ ਨੰ ਨ ਤਾ ਛੇ ਪੂਰੀ ਮਦ ਥਿਲੋਈ ਬ ਸੁੰ ਪੁਆ ਸ਼ੌਬ ਨੰ ਨ ਮੋਈ ਦੋ ਆਈ ਮੂੰਗ ਮੂੰਗ ਨਾ ਦਾ ਕੌਂ ਜੋਂ ਦੇ ਬੋਲਮ ਜੀ ਨੀ